0: चोली मैली साबुन थोले कितली मलमल धुआं सीने अंदर दाग रंजूदा बैठी देखा दती ने रोवा। सामेन हुने तुसा सुनदे बिहावे सई मोहम्मद जुम्मन दी आवाज सई सचल सरमस दा कलाम। सामेन कुछ फिक्रे कई खास मौके ते बोले रहने ते बाद च मौका बा मौका वर वाल बोलीचे नाल लोगी दे जुबान ते चढ़ गए। ਇਹ ਜੇ ਫਿਕਰੇ ਅਖਾਣ ਸੜੇ ਪੈਂਦੇ ਨੇ। ਅਖਾਣ ਦੁਨੀਆਂ ਦੀ ਹਰ ਜ਼ਬਾਨ 'ਚ ਮੌਜੂਦ ਹਨ ਅਤੇ ਇਹ ਇਨਸਾਨ ਦੇ ਖਾਸ ਤਜਰਬਿਆਂ ਅਤੇ ਡੂੰਘੇ ਮੁਸ਼ਾਹਿਦਿਆਂ ਦਾ ਨਿਚੋੜ ਹਨ। ਅਖਾਣ ਲੋਕਾਂ ਦੀ ਰੋਜ਼ਮਰਾ ਗਾਲ ਮੁਹਾਰ ਦੇ ਮੁਤਾਬਕ ਹੁੰਦੇ ਨੇ। ਮਿਸਾਲ ਦੇ ਤੌਰ 'ਤੇ ਉੱਠੀ ਆਪ ਨਾ ਸਕੇ ਲਾਨਤ ਗੋਡੀਆਂ ਕੋ ਅੰਧੇ ਅੱਗੋਂ ਰੋਵਣ ਅੱਖੀਂ ਦਾ ਜ਼ਿਆਨ ਵਗੈਰਾ। ਸਰਾਇਕੀ 'ਚ ਅਖਾਣ ਅਤੇ ਮੁਹਾਵਰਿਆਂ ਦੇ ਮੌਜੂਦ 'ਤੇ ਪੇਸ਼ ਕਰਨ ਦੇ ਪੈਣ ਸਈ ਓ ਪੀ ਆਨੰਦ ਇੱਕ ਮਾਲੂਮਾਤੀ ਜਾਇਜ਼ਾ।
1: ਇਹ ਗੱਲ ਬੇਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਅਵਾਮੀ ਅਦਬ ਯਾਨੀ ਲੋਕ ਸਾਹਿਤ ਮੁੰਡ ਕਦੀਮ ਕਨੂੰ ਦੁਨੀਆਂ ਦੀ ਹਰ ਕੌਮ ਦੇ ਬੰਦਿਆਂ ਦੇ ਦਿਲਾਂ ਦੇ ਖਿਆਲਾਂ ਵਿਲੋੜਾਂ ਅਤੇ ਤਜਰਬਿਆਂ ਨੂੰ ਜ਼ਾਹਿਰ ਕਰਨ ਦਾ ਸਭ ਤੋਂ ਚੰਗਾ ਵਸੀਲਾ ਰਹੇ। ਇਹ ਲੋਕ ਸਾਹਿਤ ਵਿੱਚ ਸ਼ਾਮਿਲ ਲੋਕ ਕਹਾਣੀਆਂ ਗਾਵਣ ਪੁਲਾਣੇ ਭੁੱਖੇ ਅਤੇ ਪਹਾਕੇ ਇੱਕ ਤਰ੍ਹਾਂ ਨਾਲ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਅਤੇ ਦਿਲ ਦੇ ਖਿਆਲਾਂ ਦੀ ਤਸਵੀਰ ਮੰਨੇ ਵੇ ਨੇ। ਇਹਨਾਂ ਕੋ ਆਮ ਲੋਕ ਆਪਣੀ ਆਮ ਅਤੇ ਸਾਦੀ ਬੋਲੀ ਵਿੱਚ ਆਪਣੇ ਆਪ ਤਿਆਰ ਕਰਕੇ ਇੱਕ ਦੂਜੇ ਦੇ ਸਾਹਮਣੇ ਰੱਖੇ ਨੇ ਅਤੇ ਇਹ ਤਰ੍ਹਾਂ ਨਾਲ ਇਹ ਕੁਝ ਸਿਆਣੇ ਬੰਦਿਆਂ ਦੇ ਮੂੰਹਾਂ ਵਿੱਚੋਂ ਨਿਕਲ ਕੇ ਲੋਕ ਬੋਲੀ ਲੋਕ ਸਾਹਿਤ ਅਤੇ ਅਖੀਰ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਵੇ ਨੇ। ਇਹਨਾਂ ਉੱਤੇ ਕਈ ਕਿਸਮ ਦੀ ਬਣਾਵਟ ਜਾਂ ਇਲਮੀ ਕਾਬਲੀਅਤ ਦੀ ਪਾਣ ਨਹੀਂ ਚੜ੍ਹੀ ਹੁੰਦੀ ਕਿਉਂਕਿ ਇਹ ਕਈ ਖਾਸ ਪੜ੍ਹੇ ਲਿਖੇ ਆਦਮੀ ਦੀ ਤਖਲੀਕ ਨਹੀਂ ਹੁੰਦੇ। ਇਹਨਾਂ ਦੀ ਪੈਦਾਇਸ਼ ਇੱਕ ਕੁਦਰਤੀ ਅਤੇ ਆਪ ਮੁਹਾਰੇ ਢੰਗ ਨਾਲ ਥੀਂਦੀ ਹੈ। ਹੁਣ ਲੋਕ ਸਾਹਿਤ ਦੇ ਇਹਨਾਂ ਪੰਜਾਂ ਹਿੱਸਿਆਂ ਵਿੱਚੋਂ ਜਿਹੜੇ ਆਮ ਲੋਕਾਂ ਦੀ ਜ਼ਿੰਦਗੀ ਦੇ ਬਹੁ ਨੇੜੇ ਹਨ ਉਹ ਆਖਰੀ ਦੋ ਹਿੱਸੇ ਹਨ ਜਿਨ੍ਹਾਂ ਨੂੰ ਭੁੱਖੇ ਯਾਨੀ ਬੁਝਾਰਤਾਂ ਅਤੇ ਪਹਾਕੇ ਯਾਨੀ ਅਖਾਣ ਆਖਦੇ ਨੇ। ਇਹਨਾਂ ਦੋਹਾਂ ਵਿੱਚੋਂ ਵੀ ਆਖਰੀ ਯਾਨੀ ਪਹਾਕੇ ਹਰ ਆਦਮੀ ਦੀ ਜ਼ਿੰਦਗੀ ਦਾ ਬੁਨਿਆਦੀ ਹਿੱਸਾ ਹੁੰਦੇ ਨੇ ਕਿਉਂਕਿ ਭੁੱਖਿਆਂ ਦਾ ਇਸਤੇਮਾਲ ਤਾਂ ਕੁਝ ਖਾਸ ਲੋਕਾਂ ਵਿੱਚ ਹੀ ਕੋਈ ਖਾਸ ਮੌਕਿਆਂ ਉੱਤੇ ਕੀਤਾ ਵੇਂਦੇ। ਦਰਅਸਲ ਪਹਾਕੇ ਹਰ ਇਨਸਾਨ ਦੀ ਜ਼ਿੰਦਗੀ ਦੇ ਤਜਰਬਿਆਂ ਦੇ ਨਿਚੋੜ ਗਿਣੇ ਮਿੱਥੇ ਲਫ਼ਜ਼ਾਂ ਵਿੱਚ ਕੁਝ ਨੁਸਖਿਆਂ ਦੀ ਸ਼ਕਲ ਵਿੱਚ ਪੇਸ਼ ਕੀਤੇ ਵੇਂਦੇ ਨੇ। ਹਰ ਭੁੱਖਾ ਜਿੱਥਾਂ ਜ਼ਿੰਦਗੀ ਦੇ ਤਜਰਬੇ ਦੀ ਸਨਦ ਮੰਨਿਆ ਵੇਂਦੇ ਉੱਥਾਂ ਉਹ ਹਰ ਆਦਮੀ ਵਾਸਤੇ ਸੋਹਣੇ ਲਫ਼ਜ਼ਾਂ ਵਿੱਚ ਦਿੱਤੀ ਹੋਈ ਨਸੀਹਤ ਵੀ ਸਾਬਿਤ ਥੀਂਦੇ। ਮਿਸਾਲ ਦੇ ਤੌਰ 'ਤੇ ਪਹਾਕਾ ਇਹ ਔਰਤ ਇਮਾਨ ਪੁੱਤਰ ਨਿਸ਼ਾਨ ਅਤੇ ਪੈਸਾ ਗੁਜ਼ਰਾਨ। ਇਹ ਪਹਾਕੇ ਵਿੱਚ ਇਨਸਾਨੀ ਮੁਆਸ਼ਰੇ ਨੇ ਸਮਾਜ ਦੀ ਇੱਕ ਜ਼ਬਰਦਸਤ ਹਕੀਕਤ ਜਾਂ ਅਟਲ ਸੱਚਾਈ ਨੂੰ ਬਿਆਨ ਕੀਤਾ ਗਿਆ। ਇਹ ਲਫ਼ਜ਼ ਜਿਹੜੇ ਸਿਆਣੇ ਬੰਦੇ ਦੇ ਮੂੰਹ ਵਿੱਚੋਂ ਪਹਿਲੀ ਵਾਰ ਨਿਕਲੇ ਹੋ ਸਨ ਉਹ ਹੁੰਦੀ ਜ਼ਿੰਦਗੀ ਦਾ ਤਜਰਬਾ ਤਾਂ ਹਨ ਹੀ, ਨਾਲ ਹੀ ਦੂਜਿਆਂ ਕਿਤੇ ਵੀ ਇੱਕ ਤਰ੍ਹਾਂ ਦੀ ਨਸੀਹਤ ਜਾਂ ਸਬਕ ਮੁਹੱਈਆ ਕਰੇ ਨੇ ਅਤੇ ਇਹ ਗੱਲ ਨੂੰ ਸਾਫ਼ ਤੌਰ 'ਤੇ ਜ਼ਾਹਰ ਕਰੇ ਨੇ ਕਿ ਇੱਕ ਤਹਿਜ਼ੀਬ ਯਾਫਤਾ ਮੁਆਸ਼ਰੇ ਯਾਨੀ ਸਮਾਜ ਵਿੱਚ ਔਰਤ ਦਾ ਦਰਜਾ ਕਾਫ਼ੀ ਇੱਜ਼ਤ ਅਤੇ ਮਾਣ ਵਾਲਾ ਹੁੰਦੇ। ਜਿਹੜੇ ਸਮਾਜ ਵਿੱਚ ਔਰਤ ਨੂੰ ਇੱਜ਼ਤ ਅਤੇ ਇਹਤਰਾਮ ਦੀ ਨਜ਼ਰ ਨਾਲ ਨਹੀਂ ਦਿੱਤਾ ਵੇਂਦਾ ਉਹ ਸਮਾਜ ਬਹੁ ਹਕੀਰ ਅਤੇ ਪਸਮਾਨਦਾ ਮੰਨਿਆ ਵੇਂਦੇ। ਹਿੰਦੁਸਤਾਨ ਦੀ ਕਦੀਮ ਜ਼ੁਬਾਨ ਸੰਸਕ੍ਰਿਤ ਵਿੱਚ ਤਾਂ ਇਹ ਆਖਿਆ ਗਿਆ ਹੈ ਕਿ ਜਿੱਥਾਂ ਔਰਤ ਦੀ ਜ਼ਿੰਦਗੀ ਔਰਤ ਦੀ ਇੱਜ਼ਤ ਕੀਤੀ ਵੇਂਦੀ ਹੈ ਉੱਥਾਂ ਹੀ ਫਰਿਸ਼ਤੇ ਵਸਦੇ ਨੇ। ਉਵੇਂ ਵੀ ਇਹ ਇੱਕ ਹਕੀਕਤ

0: ਮੁਲਕ ਦੀ ਆਬਾਦੀ ਭਾਵੇਂ ਕੀਤੀ ਹੋਵੇ, ਜੇ ਉਹਦੇ ਕੋਲ ਪੈਸਾ ਜਾਂ ਦੌਲਤ ਨਹੀਂ ਹੁੰਦੀ ਤਾਂ ਉਹ ਕੋ ਹਮੇਸ਼ਾ ਗਰੀਬ, ਪਸਮਾਨਦਾ ਅਤੇ ਹੀਣਾ ਮੰਨਿਆ ਵੇਂਦੇ। ਇਹ ਤਰ੍ਹਾਂ ਨਾਲ ਅਸਾਂ ਦੇਖਦੇ ਹਾਂ ਕਿ ਈ ਪਹਾਕੇ ਦਾ ਤੀਜਾ ਹਿੱਸਾ ਵੀ ਇੱਕ ਅਟਲ ਸੱਚਾਈ ਦੀ ਗਾਲ ਕਰੇਂਦੇ ਅਤੇ ਜ਼ਿੰਦਗੀ ਦੀ ਇੱਕ ਹਕੀਕਤ ਬਿਆਨ ਕਰੇਂਦੇ। ਈ ਪਹਾਕੇ ਦੀਆਂ ਤ੍ਰਿਹਾਂ ਗਾਲੀ ਕਨੂੰ ਕੋਈ ਇਨਕਾਰੀ ਨਹੀਂ ਥੀ ਸਕਦਾ। ਆਪਣੀ ਹੀ ਸੱਚਾਈ ਅਤੇ ਹਕੀਕਤ ਦੀ ਵਜ੍ਹਾ ਨਾਲ ਇਹ ਪਹਾਕਾ ਜਿੱਥਾਂ ਆਪ ਕਈ ਸਦੀਆਂ ਤੋਂ ਕਾਇਮ ਹੈ, ਉੱਥਾਂ ਇਹ ਸਾਕੂੰ ਸਭ ਕੋ ਜ਼ਿੰਦਗੀ ਦੀ ਹਕੀਕਤ ਤੋਂ ਵਾਕਿਫ ਕਰਾ ਕੇ ਕਦਮ ਕਦਮ ਉੱਤੇ ਸਾਡੀ ਰਹਿਨੁਮਾਈ ਕਰੇਂਦੇ। ਦੂਜੇ ਕਈ ਪਹਾਕਿਆਂ ਦੀ ਤਰ੍ਹਾਂ ਇਹ ਵੀ ਇੱਕ ਲਾਫਾਨੀ ਪਹਾਕਾ ਹੈ।
1: ਸਾਮੀਨ, ਇਹ ਹਨ ਸਾਈ ਓ ਪੀ ਆਨੰਦ, ਜਿਹਨਾਂ ਕੋਲੋਂ ਤੁਸੀਂ ਸੁਣਦੇ ਪਏ ਹੋ ਅਖਾਣ ਅਤੇ ਮੁਹਾਵਰਿਆਂ ਦੇ ਮੌਜੂ 'ਤੇ ਇੱਕ ਮਾਲੂਮਾਤੀ ਜਾਇਜ਼ਾ। ਸਾਮੀਨ, ਪ੍ਰੋਗਰਾਮ ਦੇ ਆਖਿਰ 'ਚ ਸਮਾਪਤ ਫਰਮਾਓ ਸਾਈ ਸਲੀਮ ਇਕਬਾਲ ਦੀ ਆਵਾਜ਼ 'ਚ ਸਾਈ ਬੇਦਿਲ ਸਰਹੱਦੀ ਦੀ ਇੱਕ ਗਜ਼ਲ।

ਵਾਸਤੇ ਤੁਹਾਨੂੰ ਮੋਕਲੋ ਸਾਰੋ ਧੰਨਵਾਦ। ਔਰ ਅੱਗੇ ਵੀ ਇੱਥੇ ਆਪਣੇ ਕਾਗਜ਼ ਚੁੱਕੇ ਹੈ ਉਹ ਜ਼ਰੂਰ ਮੰਡੀਓ। ਔਰ ਅੱਗਾਂ ਲਿਖਿਆ ਕਿ ਇੱਥੇ ਕਾਰਕ੍ਰਮ ਆਪਣੇ ਬੜੀ ਵਧੀਆ ਕਾਮਗੀ ਜੀ ਕੀ ਬਾਤਾਂ ਹੈ ਬਤਾਈ। ਔਰ ਰਾਮੇਸ਼ਰ ਭਾਈ ਨਵੀਨ ਜੀ ਔਰ ਸ਼੍ਰੀਪਾਲ ਭਾਈ ਕਹਿ ਖੋਦ ਖੋਦ ਕੇ ਸਵਾਲ ਪੁੱਛਿਆ, ਫਿਰ ਮਾਰੋ ਕਾਮ ਹੀ ਹੋਈ ਸਾ ਨਾ ਆਪਣੇ ਵੀ ਨਵੀਨ ਭਾਈ ਸਾਹਿਬ ਇਹਨਾਂ ਵੀ ਜਾਣੀ ਜਾਣ ਮਿਨਖ ਹੈ ਸੁਲ ਜਿਹੜਾ ਮਿਨਖ ਹੈ ਔਰ ਬਾਤਾਂ ਗਾ ਉਥਲਾ ਜੇ ਕਹੇ ਬੇਹੀ ਦੀਆ। ਔਰ ਅਗਾਂ ਲਿਖੇ 31 ਤਾਰੀਖ ਨੇ ਕਹਿ ਭਾਈ ਰਾਜਨ ਜਿਕੋ ਔਜੋਲਾ ਕੀ ਖੇਤੀ ਕੇ ਉੱਪਰ ਪੂਰੀ ਜਾਣਕਾਰੀ ਦੀ ਬਾਬੀ ਵਧੀਆ ਲੱਗੀ। ਔਰ 2 ਜੂਨ ਨੇ ਕਹਿ ਭੂਰੂ ਭਾਈ ਗਰਮੀ ਕੇ ਮੌਸਮ ਮੈਂ ਪੇ ਪਦਾਰਥਾਂ ਪਰ ਅੱਛੀ ਜਾਣਕਾਰੀ ਦੀ। ਬਿਲਕੁਲ ਸਾਹਿਬ ਆਪਣੇ ਗਰਮੀ ਕੋ ਜੋ ਮੌਸਮ ਹੈ ਨਾ ਬਹੁਤੋ ਆਪਣੇ ਚੌਹਾਨ ਸਾਹਿਬ ਨਿਕਲ ਗਏ ਹੈ, ਉਮਸ ਵਾਲਾ ਜੋ ਮੌਸਮ ਹੈ, ਬਰਸਾਤ ਵਾਲੋ ਆਲੋ ਸਿੱਲੋ ਜੋ ਮੌਸਮ ਹੈ ਉਹ ਸ਼ੁਰੂ ਹੋ ਗਿਓ। ਆਪਣੇ ਕਾਗਜ਼ ਚੁੱਕਿਆ ਉਹ ਥੋੜ੍ਹਾ ਸੋ ਮਾਰਤੀ ਥੋੜ੍ਹੀ ਤਾਲ ਬਾਅਦ ਪੁੱਗਿਓ ਹੈ, ਲੇਕਿਨ ਫਿਰ ਵੀ ਇੱਥੇ ਸੁਣਿਓ ਇਹ ਵਾਸਤੇ ਤੁਹਾਨੂੰ ਮੋਕਲੋ ਸਾਰੋ ਧੰਨਵਾਦ। ਅੱਗੇ ਵੀ ਉਡੀਕ ਰਹੇਗੀ ਸਾ। ਮੰਡੀ ਗੋਲਵਾਲ ਸੀ ਬਿਰਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਹੈ ਆਪਣਾ ਨਿਤਵੰਦਿਆ ਸਰੋਤਾ ਹੈ, ਆਹ ਵੀ ਕਾਗਜ਼ ਮੰਡਿਓ ਹੈ। ਔਰ ਲਿਖਿਆ ਚੌਪਾਲ ਕਾਰਕ੍ਰਮ ਪੇਸ਼ ਕਰਨ ਵਾਲਾ ਨੇ ਮਾਰਾ ਕਨਿਸ਼ੁ ਗਣੀਨ ਗਣੀ ਰਾਮਾ ਸ਼ਾਮਾ। ਔਰ ਕਹਿ ਇਹ ਕਾਰਕ੍ਰਮ ਹੈ ਗੀਤ ਵਜਨ ਬਾਜ਼ਾਰ ਭਾਵ ਨਾਟਕ ਜਕ ਹੈ, ਖੇਤੀਬਾੜੀ ਜੀ ਕੀ ਬਾਤਾਂ ਹੈ, ਪਸ਼ੂਧਨ ਜੀ ਕੀ ਜਾਣਕਾਰੀ ਹੈ, ਬਾਧੇ ਉੱਥੇ ਬੜੀ ਲਾਭਦਾਇਕ ਹੋਇਆ ਔਰ ਵੀ ਉਸ ਮੈਂ ਫਾਇਦਾ ਵੀ ਉਠਾਵਾਂ। ਔਰ ਮੌਸਮ ਜੀ ਕੀ ਜਾਣਕਾਰੀ ਹੈ, ਬਿੰਗੋ ਵੀ ਮੈਂ ਗੁਣੋ ਹੀ ਫਾਇਦਾ ਉਠਾਵਾਂ। ਤੋ ਅੰਗੋ ਵੀ ਆਪਾਂ ਮੋਗਲੋ ਸਾਰਾ ਧੰਨਵਾਦ ਦੇਵਾਂ। ਉਹ ਕਾਗਜ਼ ਆਪਣੇ ਤੀ ਪੁਗਤ ਹੋਏ ਹੈ ਗਾਮ ਦੌਲਤਪੁਰਾ ਸ਼੍ਰੀ ਗੰਗਾਨਗਰ ਸ਼ੂ ਔਰ ਸ਼ੋਲਾਲ ਜੀ ਬੇਨੀਵਾਲ, ਸ਼ਾਂਤੀ ਬੇਨੀਵਾਲ, ਮੰਜੂ ਮੋਹਿਤ ਔਰ ਹੇਮੰਤ ਆ ਰਣਮਿਲ ਕੇ ਲਿਖਿਓ ਹੈ। ਔਰ ਇਹ ਕਹਿ ਕੇ ਮਾਰੋ ਜੋ ਕੋ ਕਾਗਜ਼ ਹੈ ਉਹ ਸ਼ਾਮਿਲ ਕਰੀਓ। ਔਰ ਕਾਰਕ੍ਰਮ ਜੋ ਕੋ ਹੈ ਵੀ ਆਪਣੇ ਸ਼ੋਲਾਲ ਦਾਦੋ ਜੀ ਜਕਾ ਹੈ, ਬਜ਼ੁਰਗ ਇਨਸਾਨ ਹੈ ਔਰ ਨਿਤਵੰਦਿਆ ਸਰੋਤਾ ਹੈ, ਕਾਰਕ੍ਰਮ ਸੁਣੇ ਤੋ ਅੱਛੀ ਬਾਤ ਹੈ। ਭਗਵਾਨ ਸੁ ਪ੍ਰਾਰਥਨਾ ਕਰਾਂ ਕਿ ਆਂਗੀ ਉਮਰ ਜ ਕੀ ਹੈ ਬਾ ਇਕਦਮ ਔਰ ਵਧਾਵੇ ਔਰ ਸਵਸਥ ਰੱਖ ਹੈ ਔਰ ਕਾਰਕ੍ਰਮ ਸੁਣਦਾ ਰਹੇ ਔਰ ਸੁਣ ਕੇ ਆਪਣਾ ਕਾਗਜ਼ ਜੋ ਹੈ ਉਹ ਮਾਰਤੀ ਮਾਣਤਾ ਰਹੇ। ਮਲੋਟ ਪੰਜਾਬ ਸ਼ੂ ਰਾਜਕੁਮਾਰ ਇੰਦੋਰਾ, ਬਿਮਲਾ ਇੰਦੋਰਾ, ਗਿਰੀ ਇੰਦੋਰਾ, ਵਿਕਾਸ ਇੰਦੋਰਾ, ਪ੍ਰਿੰਕਾ ਇੰਦੋਰਾ, ਰਮਨ ਇੰਦੋਰਾ, ਰਿਤੂ ਇੰਦੋਰਾ, ਭਵਿਸ਼ ਖੰਨਾ, ਮਿਸ਼ੇਲ ਖੰਨਾ, ਕਿਨਸ਼ੁਕ ਖੰਨਾ, ਬੇਬੀ ਤੇ ਪੰਛੀ ਇੰਦੋਰਾ, ਆਮ ਵੀ ਕਾਗਜ਼ ਮੰਡਿਓ। ਇਹ ਲਿਖਿਆ ਕਿ ਗੀਤਾਰੋ ਗਜਰੋ ਪੇਸ਼ ਕਰਨ ਵਾਲਾ ਜਕਾ ਭਾਈ ਆਬਾ ਨੇ ਮੋਗਲੀ ਮੋਗਲੀ ਰਾਮਾ ਸ਼ਾਮਾ ਇੰਗਮਾ ਕੇ ਗੀਤ ਭਜਨ ਬਾਜ਼ਾਰ ਭਾਵ ਜਕਾ ਹੈ ਵੀ ਤੇ ਸੁਣਾਓ ਵੀ ਵਧੀਆ ਲੱਗਾ। ਔਰ ਸੁਰਤਗੜ੍ਹ ਆਕਾਸ਼ਵਾਣੀ ਸੁਰਤਗੜ੍ਹ ਨੇ ਕਿ ਮੈਂ ਆਪ ਕੋ ਮੁਰੀਦ ਬਣਾ ਲਿਓ। ਅੱਛਾ ਆਕਾਸ਼ਵਾਣੀ ਸੁਰਤਗੜ੍ਹ ਕਾ ਮਾਨ ਹੈ ਆਪ ਕੋ ਮੁਰੀਦ ਬਣਾ ਲਿਓ। ਵਾਹ ਸਾ ਕੀ ਬਾਤ ਹੈ, ਕਾਰਕ੍ਰਮ ਸੁਣਦਾ ਰਹੋ ਥਾਰੋ ਨੇ ਸਨੇਹ ਪਿਆਰ ਮੁਹੱਬਤ ਹੈ। ਔਰ ਦੇਖੋ ਸਾ ਮੁਰੀਦ ਤੋਂ ਆਪਾਂ ਜਦ ਮਾਨਸਕਾਂ ਕਾ ਜਦ ਥੇ ਕਾਰਕ੍ਰਮ ਨੇ ਸੁਣਗੀ ਔਰ ਬਿੰਗ ਫਾਇਦਾ ਉਠਾਓ। ਆਕਾਸ਼ਵਾਣੀ ਸੁਰਤਗੜ੍ਹ ਦਾ ਜਿੱਤਾ ਵੀ ਆਪਣਾ ਕਾਰਕ੍ਰਮ ਅਠੋ ਪੇਸ਼ ਹੋਏ ਔਰ ਬਿੰਗਮਾ ਅਗਰ ਕੋਈ ਅੱਛੀ ਜਾਣਕਾਰੀ ਥਾਨੇ ਲੱਗੇ ਕਾ ਵੱਡੀ ਇਹੀ ਜਾਣਕਾਰੀ ਵੀ ਜਾਣਕਾਰੀ ਸੂ ਅਗਰ ਫਾਇਦਾ ਉਠਾਓ ਤਾਂ ਦੇਖੋ ਸਾ ਕਾਰਕ੍ਰਮ ਪੇਸ਼ ਕਰਨਾ ਜੋ ਕੋ ਮਾਰੋ ਕਾਮ ਹੈ, ਸਾਰਥਕਤਾ ਜ ਕੀ ਆਵਾਜ਼ ਸਹੀ ਹੋ ਜੇ। ਉਹ ਆਪਣੇ ਕਾਗਜ਼ ਲਿਖਰ ਭੇਜਿਓ ਹੈ ਟੀ ਡੀ ਐਸ ਆਰ ਨੋਰ ਸੂ ਬੇਗਰਾਜ ਪਾਰਿਕ, ਬਿਮਲਾ, ਆਸ਼ਿਸ਼ਪਾਲ, ਸੁਮਿਤਰਾ, ਕਵਿਤਾ, ਮਨੀਸ਼ਾ, ਵਿਵੇਕ, ਲੋਕੇਸ਼ ਔਰ ਪੂਰੋ ਪਾਰਿਕ ਪਰਿਵਾਰ। ਇੱਕ ਹੈ ਸੁਰਤਗੜ੍ਹ ਦਾ ਸਾਰਾ ਕਾਰਕ੍ਰਮ ਜਿਹਾ ਵੀ ਵਧੀਆ ਲੱਗਾ, ਖੇਤੀ ਕੇ ਬਾਰੇ ਮੈਂ, ਪਸ਼ੂਧਨ ਕੇ ਬਾਰੇ ਮੈਂ, ਬਾਜ਼ਾਰ ਭਾਵ, ਮੌਸਮ ਕੀ ਜਾਣਕਾਰੀ ਹੈ, ਬੇਬੀ ਅੱਛੀ ਲੱਗਾ ਔਰ ਨਾਟਕ ਜਿਹਾ ਹੈ ਤੇ ਸੁਣਾਓ ਬੇਬੀ ਮਾਨੇ ਪਸੰਦ ਆਵੇ। ਤੋ ਅੰਗੋ ਵੀ ਆਪਾਂ ਮੋਕਲ ਸਾਰੋ ਧੰਨਵਾਦ ਦੇਵਾਂ ਸਾ, ਕਾਰਕ੍ਰਮ ਸੁਣਦਾ ਰਹੇ ਕਰੋ। ਆਓ ਆਪਾਂ ਕੁਛ ਇੱਕ ਜਗ੍ਹਾ ਸੰਦੇਸ਼ ਹੈ ਬੇਬੀ ਆਪਣਾ ਤੀ ਪੁੱਗੜਾ ਹੈ ਔਰ ਸੰਦੇਸ਼ ਪੁੱਗਿਓ ਹੈ ਸੈਸ਼ੂ ਪੇਲੀਓ ਆਪਣਾ ਚੱਕ 15 ਪੀ ਐਸ ਯੂ ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ, ਆਦਰਸ਼ਪਾਲ ਸਿੰਘ ਜੋਸਨ ਮੇਲਬਰਨ ਔਰ ਰੋਬਿਨ ਸਿੰਘ ਜੋਸਨ ਵੈਂਕੂਵਰ। ਜੋਸਨ ਸਾਹਿਬ ਲਿਖਿਆ ਹੈ ਕਿ ਸੈਸ਼ੂ ਪੇਲੀ ਤੋਂ ਕਹਿ ਕਾਰਕ੍ਰਮ ਪੇਸ਼ ਕਰਨ ਵਾਲਾ ਰਮੇਸ਼ਰ ਭਾਈ ਨੇ ਮਾਰਾ ਕਨਿਸ਼ੂ ਗਣੀ ਗਣੀ ਮੋਗਲੀ ਮੋਗਲੀ ਰਾਮਾ ਸ਼ਿਆਮਾ। ਬਿਲਕੁਲ ਸਰ ਥਾਰੀ ਰਾਮਾ ਸ਼ਿਆਮਾ ਜੀ ਕੀ ਹੈ ਵਾ ਮਾਰਤੀ ਪੂਗਤੀ ਹੋ ਗਈ ਔਰ ਮਾਰਾ ਕਨਿਸ਼ੂ ਵੀ ਥਾਨੇ ਮੋਗਲੀ ਮੋਗਲੀ ਰਾਮਾ ਸ਼ਿਆਮਾ। ਔਰ ਅਗਾਂ ਲਿਖਿਆ ਹੈ ਕਿ ਮਾਇਡ ਭਾਸ਼ਾ ਕੋ ਪ੍ਰੋਗਰਾਮ ਜੋ ਹੈ ਵੋ ਵਧੀਆ ਹੈ ਔਰ ਪੱਤਰੋਤਰ ਜੋ ਹੈ ਵੋ ਦੋ ਆਵਾਜ਼ਾਂ ਮੈਂ ਦੁਬਾਰਾ ਸ਼ੁਰੂ ਕਰੋ। ਤੋ ਆਪਾਂ ਬੰਦ ਵੀ ਕੌਣ ਕਰਿਓ ਸਰ ਜੋਸਨ ਸਾਹਿਬ ਹੈ ਨਾ ਵੀ ਤੋਂ ਸ਼ੁਰੂਆਤ ਆਪਣੇ ਦੋ ਆਵਾਜ਼ਾਂ ਸ਼ੂ ਹੀ ਕਰੀ ਔਰ ਬੀਚ ਵਿਚਾਲੇ ਕੀ ਹੈ ਕਿ ਜਕਾ ਆਪਣਾ ਦੂਸਰਾ ਭਾਈ ਲੋਕ ਹੈ ਜਾਂ ਫਿਰ ਜਗ੍ਹਾ ਉਤਲਾ ਦੇਣ ਵਾਲਾ ਜਗ੍ਹਾ ਕੰਪੇਅਰ ਹੈ ਵੀ ਕਈ ਵਾਰ ਕੰਮ ਹੁੰਦਾ ਜੇ ਤੂੰ ਵੀ ਜੇ ਸ਼ੂ ਕੋਈ ਨਹੀਂ ਆ ਸਕੇ ਨਹੀਂ ਕਈ ਵਾਰ ਅਕੇਲੇ ਹੀ ਆਉਣਾ ਪੜੇ ਔਰ ਬਿੰਗ ਸਾਹਿਬ ਸ਼ੂ ਥੇ ਵੀ ਥੋੜ੍ਹਾ ਸੋਕਾ ਆਪਣੇ ਕੀ ਹੈ ਕਿ ਕਾਰਕ੍ਰਮ ਸੁਣੇ ਕਰੋ ਔਰ ਉਸ ਕਾ ਕਦੀ ਆਉਣ ਵਾਲੇ ਟਾਈਮ ਥਾਨੇ ਤਿੰਨ ਵੀ ਆਵਾਜ਼ ਸੁਣਨ ਮਿਲ ਜੇ, ਦੋ ਵੀ ਸੁਣਨ ਮਿਲ ਜੇ, ਏਕ ਵੀ ਸੁਣਨ ਮਿਲ ਜੇ ਹੈ ਨਾ। ਬਸ ਮਾਰੇ ਸਾਗਰ ਜੁੜਿਆ ਰਹੋ, ਬਣਿਆ ਰਹੋ ਔਰ ਕਾਰਕ੍ਰਮ ਕੋ ਆਨੰਦ ਲੇ ਕਰੋ। ਅਗਾਂ ਲਿਖਿਆ ਹੈ ਕਿ ਗੀਤਾਰੋ ਗਜਰੋ ਜੋ ਕੋ ਹੈ ਉਹ ਵੀ ਅੱਛੋ ਲੱਗਿਓ, ਨਾਟਕ ਬਾਜ਼ਾਰ ਭਾਵ ਖੇਤੀ ਜੀ ਕੀ ਜਾਣਕਾਰੀ ਹੈ ਬੇਬੀ ਬੜੀ ਪਸੰਦ ਆਵੇ ਔਰ ਗੀਤ ਭਜਨ ਬੇਬੀ ਮਾਨੇ ਬਹੁਤ ਦਾਇਆ ਹੈ ਔਰ ਠੀਕ ਹੈ ਮਾਰੋ ਸੰਦੇਸ਼ ਸ਼ਾਮਿਲ ਕਰਿਓ। ਬਿਲਕੁਲ ਥਾਰੋ ਮੋਕਲੋ ਸਾਰੋ ਧੰਨਵਾਦ, ਅੱਗੇ ਵੀ ਉਡੀਕ ਰਹੇਗੀ ਸਾ। ਗਾਮ ਹੀਰਾਵਾਲੀ ਫਾਜ਼ਿਲਕਾ ਪੰਜਾਬ ਸ਼ੂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਸ਼ੂ ਗੁਦਾਰਾ, ਸਰਵਣ, ਰਿਣਵਾ, ਹੰਸਰਾਜ, ਭਾਟਿਆ, ਮਨੀਰਾਮ, ਰਣਜੀਤ ਰਾਮ, ਕਰੋੜੀਵਾਲ, ਸੁਰਿੰਦਰ ਬਾਧੂ। ਇਹ ਲਿਖਿਓ ਹੈ ਕਿ ਰਾਮ ਰਾਮ ਰਾਮੇਸ਼ਰ ਭਾਈ ਔਰ ਪ੍ਰੋਗਰਾਮ ਪੱਤਰੋਤਰ ਕਹਿ ਮੈਂ ਰੋਜ਼ਾਨਾ ਸੁਣਾ, ਹਰ ਵਾਰ ਸੁਣਾ, ਰੋਜ਼ਾਨਾ ਤਾਂ ਆਪਣੇ ਅੱਠੋ ਸੌ ਪੇਸ਼ ਹੋਇਆ ਕੋਈ ਨਹੀਂ ਸਾ, ਆਪਣੇ ਹਰ ਵਾਰ ਸੁਣਿਆ ਤਾਂ ਅੱਛੀ ਬਾਤ ਹੈ ਔਰ ਕਿ ਪਿਛਲੋ ਪ੍ਰੋਗਰਾਮ ਸੁਣਿਓ ਬੜੋ ਅੱਛੋ ਲੱਗਿਓ, ਚੌਪਾਲ ਪ੍ਰੋਗਰਾਮ ਕੋ ਕਾ ਟਾਈਮ ਬਿਠਾ ਦਿਓ। ਤੋ ਨਵੀਨ ਜੀ ਗੋ ਕਾ ਬਹੁਤ ਬਹੁਤ ਧੰਨਵਾਦ ਔਰ ਤੀਸਰੇ ਸ਼ੁੱਕਰਵਾਰ ਨੇ ਕਿ ਆਪ

ਜ਼ਰੂਰ ਟਰਾਈ ਕਰੋ। ਉਹ ਈਮੇਲ ਆਪਣੇ ਤੀ ਪੁੱਗੇ ਹੈ ਗਾਮ ਢਾਣੀ ਲਾਲ ਖਾਂ ਸਿਉਂ ਨੋਹਰ ਸਿਉਂ ਜਾਵੇਦ ਖਾਂ ਅਰਮਾਨ ਖਾਂ ਇਮਰਾਨ ਖਾਂ ਸੀਮਾ ਬਾਨੂ ਵਿਨੋਦ ਖਾਂ ਮੁਖਰਾਮ ਆਰਿਫ ਖਾਂ ਏਆਨ ਖਾਂ ਅਰਸ਼ਦ ਖਾਂ ਅਰਮਾਨ ਖਾਂ। ਆ ਲਿਖਿਆ ਹੈ ਕਿ ਚੌਪਾਲ ਮਾਨਾ ਬੜੋ ਪਸੰਦ ਆਉਣ ਆ ਰਿਹਾ ਹੈ ਔਰ ਹੈਲੋ ਚੌਪਾਲ ਕਾ ਦੁਬਾਰਾ ਸ਼ੁਰੂ ਕਰੋ ਸਾ ਇੰਗ ਇਲਾਵਾ ਗੀਤ ਭਜਨ ਨਾਟਕ ਜਕਾ ਥੇ ਸੁਣੋ ਬੜਾ ਪਸੰਦ ਆਵੇ ਐਨ ਮਾਰਾ ਗਾਮ ਮੈਂ ਬਰਸਾਤ ਅੱਛੀ ਹੋਈ ਹੈ ਅਬ ਕਿ ਵਾਰ ਜ਼ਮਾਨੋ ਅੱਛੋ ਸਾ ਗੁਆਰ ਮੂੰਗ ਬਾਜਰੀ ਜਕੀ ਹੈ ਤਿਲ ਮੋਠ ਹੈ ਵੀ ਫਸਲਾਂ ਜਕੀ ਹੈ ਅੱਛੀ ਹੈ ਸਾ ਤੋ ਬਹੁਤ ਅੱਛੀ ਬਾਤ ਹੈ ਆਪਣਾ ਜਾਵੇਦ ਸਾਹਿਬ ਬਰਸਾਤ ਜਕੀ ਹੈ ਜੱਟ ਜੱਟ ਹੋਈ ਹੈ ਔਰ ਬੱਠਾ ਫਸਲਾਂ ਜਕੀ ਹੈ ਬੇਰੰਗਤ ਲੇ ਆਈ ਤੋ ਅੱਛੀ ਬਾਤ ਹੈ ਮੈਂ ਤੋ ਆਈ ਅਰਦਾਸ ਕਰਾਂ ਕਿ ਜੱਠੇ ਵੀ ਬਰਸਾਤ ਹੋਈ ਔਰ ਬੱਠੇ ਆਪਣੇ ਕਿਸਾਨ ਭਾਈਆਂ ਜੀ ਕੀ ਫਸਲਾਂ ਹੈ ਬਾਕੀ ਜੀ ਕੀ ਮਿਹਨਤ ਹੈ ਮੈਨੂੰ ਜੋ ਕੋ ਫਲ ਜੋ ਕੋ ਹੈ ਨਾ ਬਹੁ ਆਪਾਂ ਨੇ ਮਿਲਣੇ ਲਾ ਰਹੇ ਹੈ ਬਹੁਤ ਅੱਛੀ ਬਾਤ ਹੈ। ਰਹੀ ਬਾਤ ਹੈਲੋ ਚੌਪਾਲ ਕੀ ਤੋ ਕੋਈ ਟਾਈਮ ਮੈਂ ਆਪਣੇ ਮਨਸੋ ਕਾਕੋ ਸੁਖਰਾਮ ਕਾਕੋ ਦਿਆਰਾਮ ਕਾਕੋ ਕਾਰਕ੍ਰਮ ਪੇਸ਼ ਕਰਿਆ ਕਰਤਾ ਤੋ ਵੀ ਟਾਈਮ ਕਿਹਾ ਕਿ ਹੈਲੋ ਚੌਪਾਲ ਵੀ ਆਪਣੇ ਫੋਨ ਇਨ ਕਾਰਕ੍ਰਮ ਚੁੱਕਾ ਵੋ ਚਾਲਿਆ ਕਰਤੋ ਤੋ ਆਪਣੇ ਜਗ੍ਹਾ ਮੋਟੜੇ ਅਧਿਕਾਰੀ ਹੈ ਬਾਤ ਜਾਂ ਥਰੀ ਜੀ ਕੀ ਬਾਤ ਹੈ ਸੁਝਾਵ ਚੁੱਕਿਆ ਵੋ ਭੁਗ ਤੋ ਕਰਦੇ ਸਾਂ ਸਾ ਹੈਲੋ ਚੌਪਾਲ ਚੁੱਕਿਆ ਵੋ ਦੁਬਾਰਾ ਸ਼ੁਰੂ ਕਰੋ ਇਹ ਬਾਤ ਵਾਸਤੇ। ਗਾਮ ਗਵੰਡੀਆ ਸੁਰਤਗੜ ਸਿਉਂ ਜਗਦੀਸ਼ ਢੂਕਿਆ ਪ੍ਰਮੀਲਾ ਢੂਕਿਆ ਜੋਤੀ ਸ਼ਿਵਮ ਢੂਕਿਆ ਸਰੀਤਾ ਸਚਿਨ ਅਮੰਨਾ ਤਮੰਨਾ ਸੈਨਾ ਵਿਸ਼ਨੂੰ ਢੂਕਿਆ ਔਰ ਅੰਗੀ ਤੋਈਤੀ ਹੈ ਈਵਾ ਧਾਰਣੀਆਂ। ਆ ਈਮੇਲ ਮੰਡੇ ਹੈ ਇਹ ਲਿਖਿਆ ਕਿ ਪੱਤਰ ਉੱਤਰ ਪੇਸ਼ ਕਰਨ ਵਾਲਾ ਭਾਈ ਰਾਮੇਸ਼ਰ ਨਾ ਮਹਾਰਾ ਕਨਿਸ਼ੂ ਮੋਕਲੀ ਮੋਕਲੀ ਰਾਮਾ ਸ਼ਾਮਾ ਤੋ ਥਾਨਾ ਵੀ ਮਹਾਰਾ ਕਨਿਸ਼ੂ ਮੋਕਲੀ ਮੋਕਲੀ ਰਾਮਾ ਸ਼ਾਮਾ। ਅੱਗੇ ਇਹ ਲਿਖਿਆ ਕਿ ਪਿਛਲਾ ਬੁੱਧਵਾਰ ਨਾ ਕਿ ਪੱਤਰ ਉੱਤਰ ਥੇ ਪੇਸ਼ ਕਰਿਓ ਬੜੋ ਦਾਇ ਆਇਓ ਔਰ ਪ੍ਰੋਗਰਾਮ ਪੇਸ਼ ਕਰਨਾ ਗੋ ਜੋ ਤਰੀਕੋ ਬੜੋ ਪਸੰਦ ਆਇਓ ਸਾ ਸਾਗੇ ਕਾ ਮਾਰੋ ਥੇ ਮੈਸੇਜ ਵੀ ਸ਼ਾਮਿਲ ਕਰਿਓ ਔਰ ਲਖਦਾ ਜੀ ਕਹਿ ਸ਼ੁਕਰਵਾਰ ਨੇ ਭੂਰੂ ਭਾਈ ਗੀਤਾ ਔਰ ਗਜ਼ਰੋ ਪੇਸ਼ ਕਰਿਓ ਲੋਕ ਗੀਤ ਔਰ ਲੋਕ ਭਜਨ ਸੁਣਾਇਆ ਬੜਾ ਦਾਇ ਆਇਆ ਨਾ ਆ ਬਾਤ ਲਿਖੀ ਹੈ ਔਰ ਸ਼ਨੀਵਾਰ ਨੇ ਚੌਪਾਲ ਪਸੰਦ ਆਇਓ ਸਾ ਬਿਲਕੁਲ ਥਾਰੋ ਵੀ ਮੋਕਲੋ ਸਾਰੋ ਧੰਨਵਾਦ ਕਾਰਕ੍ਰਮ ਸੁਣਤਾ ਰਹੋ ਔਰ ਸੁਣਗੇ ਪ੍ਰਤੀਕਿਰਿਆ ਜਿੱਕੀ ਆ ਬਾ ਮਾਰਤੇ ਮਾਣਤਾ ਰਹੀ ਕਰੋ ਸਾ। ਗਾਮ ਖੋਖਰਾ ਵਾਲੀ ਜ਼ਿਲ੍ਹਾ ਸ਼੍ਰੀ ਗੰਗਾਨਗਰ ਸ਼੍ਰੀ ਵਿਨੋਦ ਬਾਰਾਸਾ ਵਿਸ਼ਾਲ ਬਾਰਾਸਾ ਰੋਸ਼ਨੀ ਬਾਰਾਸਾ ਸਗੁਨ ਬਾਰਾਸਾ ਵਿਕਾਸ ਬਾਰਾਸਾ ਆਪਣੇ ਤੀ ਈਮੇਲ ਮੰਡੀ ਹੈ ਔਰ ਆਨ ਲਿਖਿਓ ਹੈ ਕਿ ਚੌਪਾਲ ਪੇਸ਼ ਕਰਤਾ ਨੇ ਭਾਈ ਨੇ ਮਾਰਕਾ ਨਿਸ਼ੂ ਗਿਣੀ ਗਿਣੀ ਰਾਮਾ ਸ਼ਾਮਾ ਔਰ ਆਕਾਸ਼ਵਾਣੀ ਸੁਰਤਗੜ੍ਹ ਕਾ ਪੂਰਾ ਸਟਾਫ ਨੇ ਕਿਹਾ ਸਾਉਣ ਤੀਜ ਗੀ ਔਰ 15 ਅਗਸਤ ਦੀ ਗਿਣੀ ਗਿਣੀ ਸ਼ੁਭਕਾਮਨਾਵਾਂ ਤੋਂ ਬਿਲਕੁਲ ਸਾ ਥਾਨੇ ਵੀ ਆਪਣੇ ਹਰਿਆਲੀ ਆ ਜਮਾਉਸ ਹੈ ਤੋ ਬਿੰਗੀ ਵੀ ਥਾਨੇ ਮੋਕਲੀ ਸਾਰੇ ਧੰਨਵਾਦ ਔਰ ਸਾਉਣ ਤੀਜ ਗੀ ਵੀ ਥਾਨੇ ਮੋਕਲੀ ਮੋਕਲੀ ਵਧਾਈ ਔਰ ਸ਼ੁਭਕਾਮਨਾ ਔਰ 15 ਅਗਸਤ ਕੀ ਵੀ ਥਾਨੇ ਮੋਕਲੀ ਮੋਕਲੀ ਸ਼ੁਭਕਾਮਨਾ ਔਰ ਅਗਾਂ ਲਿਖੇ ਚੌਪਾਲ ਮੈਂ ਲੋਕ ਗੀਤ ਲੋਕ ਭਜਨ ਖੇਤੀ ਜਿਹੀ ਜਾਣਕਾਰੀ ਹੈ ਬੇ ਸੁਣ ਕੇ ਫਾਇਦਾ ਉਠਾਵਾਂ ਨਰਮ ਔਰ ਮੂੰਗੀ ਮੈਂ ਸਪਰੇ ਕਿਸੀ ਕਰਾਂ ਤਾਂ ਕਿ ਫਸਲ ਅੱਛੀ ਹੋਵੇ ਬਿਲਕੁਲ ਸਰ ਆਪਣੇ ਕੋਲ ਜਾਣੀ ਜਾਣ ਜਗ੍ਹਾ ਵਿਸ਼ੇਸ਼ਗ ਹੈ ਬਾਸ਼ਿਓ ਥਾਨਾ ਜਿਹੀ ਜਾਣਕਾਰੀ ਹੈ ਜ਼ਰੂਰ ਦਰਾਸ਼ਾਂ ਬਰਾਸਾ ਸਾਹਿਬ ਔਰ ਇੱਥੇ ਇਸ ਕਾਰਕ੍ਰਮ ਮਰਸਾ ਸੁਣਦਾ ਰਹੇ ਕਰੋ ਜੁੜਿਆ ਰਹੇ ਕਰੋ ਤਾਂ ਕਿ ਥਾਨਾ ਅੱਜ ਕੀ ਜਾਣਕਾਰੀ ਹੈ ਬਸ ਸੁਣਨ ਮਿਲੇਗੀ ਔਰ ਨਰਮਾ ਮੈਂ ਔਰ ਮੂੰਗੀ ਮੈਂ ਕਿਸੇ ਸਪਰੇ ਕਰਨੀ ਆ ਕੋਈ ਵਿਸ਼ੇਸ਼ਗ ਸੋ ਅਗਰ ਜਾਣਕਾਰੀ ਦਰਾਸ਼ਾਂ ਤਾਂ ਉਹ ਜ਼ਿਆਦਾ ਫਾਇਦੇਮੰਦ ਰਹੇਗੀ ਸਾ ਹੈ ਨਾ ਔਰ ਬੀਆਂ ਵੀ ਆਪਣੇ ਜਗ੍ਹਾ ਕਾਰਕ੍ਰਮ ਖੇਤ ਖਲਿਆਨ ਹੈ ਖੇਤੀ ਹਰਾ ਵਾਸਤੇ ਜੋ ਕੋਈ ਕਾਰਕ੍ਰਮ ਹੈ ਉਹ ਉੱਥੇ ਸੁਣਦਾ ਹੋ ਸੋ ਤਾਂ ਬਿੰਗਵਾਂ ਵੀ ਆਪਣੇ ਜਿਹੀ ਜਾਣਕਾਰੀਆਂ ਵੀ ਦਿੰਦਾ ਰਹਾਂ ਔਰ ਚੌਪਾਲ ਮੈਂ ਵੀ ਮੇਜ ਕੀ ਜਾਣਕਾਰੀਆਂ ਬਾ ਦੇਵਾਂ ਸਾ ਬਸ ਕਾਰਕ੍ਰਮ ਗਾ ਸਾ ਇੱਥੇ ਬੰਦੇ ਰਹੋ ਤਾਂ ਕਿ ਜਾਣਕਾਰੀ ਜਿੱਕੀ ਆ ਚੁੱਕੇ ਨਾ ਈਮੇਲ ਮੰਡਿਓ ਇਹ ਵਾਸਤੇ ਥਰੋ ਮੋਕਲੋ ਸਾਰੋ ਧੰਨਵਾਦ। ਉਹ ਸੰਦੇਸ਼ ਆਪਣੇ ਤੇ ਲਿਖਰ ਭੇਜਿਓ ਹੈ ਢਾਣੀ ਕਾਲੀਬੰਗਾ ਕੈਂਚੀ ਸਿਉਂ ਲਿਖਣ ਵਾਲਾ ਸ਼ੰਕਰ ਲਾਲ ਤੰਵਰ ਔਰ ਇਹ ਲਿਖਿਆ ਕਿ ਭਾਈ ਰਾਮੇਸ਼ਰ ਰਾਮ ਰਾਮ ਬਿਲਕੁਲ ਸਰ ਥਾਨੇ ਵੀ ਮੋਕਲੀ ਸਾਰੀ ਰਾਮਾ ਸ਼ਾਮਾ ਔਰ ਇਹ ਲਿਖਿਆ ਕਿ ਮੇਰੀ ਉਮਰ 80 ਸਾਲ ਹੈ ਕਿ ਬਾਤ ਹੈ ਸਾ ਜੀਓ ਭਗਵਾਨ ਨੂੰ ਪ੍ਰਾਰਥਨਾ ਕਰਾਂਗੇ ਥਾਰੀ ਉਮਰ 1000 ਹੀ ਹੋਇਆ ਸਾ ਔਰ 80 ਸਾਲ ਹੈ ਤੋ ਜ਼ਰੂਰ ਥੇ ਮਾਰ ਤੋਂ ਮਾਇਤੀ ਹੋ ਸਿਓ ਔਰ ਅਗਾਂ ਲਿਖਿਆ ਕਿ ਥੇ ਪਸ਼ੂਆਂ ਬਾਰੇ ਮੈਂ ਜੀ ਜਾਣਕਾਰੀ ਦੀ ਬੜੀ ਅੱਛੀ ਲੱਗੀ ਔਰ ਨਹੀਂ ਨਹੀਂ ਜੀ ਜਾਣਕਾਰੀ ਹੈ ਮਨੇ ਅੱਛੀ ਲੱਗ ਸਾ ਤੋ ਆਪਣੋ ਕਾਮ ਹੀ ਕੀ ਹੈ ਸ਼ੰਕਰ ਲਾਲ ਜੀ ਕਿ ਆਪਣੀ ਜਿਹੀ ਚੌਪਾਲ ਜੋ ਹੈ ਵੀ ਮੈਂ ਜੀ ਜਾਣਕਾਰੀਆਂ ਹੈ ਵੀ ਅੱਛੀ ਅੱਛੀ ਹੀ ਦੇਵਾਂ ਔਰ ਜਿਹੀ ਜਾਣਕਾਰੀਆਂ ਦੇਵਾਂ ਵੀ ਫਾਇਦਾ ਜੋ ਕਹੇ ਵੀ ਹਰ ਸਰੋਤਾ ਜੋ ਕਹੇ ਵੀ ਉਠਾਵੇ ਹਰ ਕਿਸਾਨ ਜੋ ਕਹੇ ਵੀ ਉਠਾਵੇ ਮਾਰੀ ਹਮੇਸ਼ਾ ਆਹੀ ਪ੍ਰਿਆਸ ਰਿਹਾ ਸਾ। ਸੰਦੇਸ਼ ਆਪਣੇ ਤੀ ਆਪਣਾ ਮੇਲ ਜਿਹੀ ਹੈ ਆਪਣੇ ਤੀ ਲਿਖਰ ਭੇਜੀ ਹੈ 82RB0 ਸਰੋਤਾ ਹੈ ਚੇਤਨਰਾਮ ਸਰਸਵਾ ਨੌਰਾਮ ਸਰਸਵਾ ਬਾਂਸੁਰੀ ਵਾਦਕ ਅੰਗ ਪੁੱਤਰ ਹੈ ਪ੍ਰਦੀਪ ਸਰਸਵਾ ਜੋਤੀ ਸਰਸਵਾ ਮਮਤਾ ਸਰਸਵਾ ਨਾਨੂ ਦੇਵੀ ਸਰਸਵਾ ਸੋਨ ਲਾਲ ਜਾਂਗੀੜ ਧਨਰਾਜ ਭੰਬੂ ਪ੍ਰਵੀਨ ਸਰਾਵਗੀ ਨਰਸੀ ਰਾਮ ਸਿੰਵਰ ਸੁਨੀਲ ਡਾਲ ਇਹ ਇੱਕਜੁੱਟ ਜਕਾ ਬਿੱਲੀ ਸਾਥੀ ਸੰਗੀ ਸਾਥੀ ਹੈ ਔਰ ਮਿਲਕੇ ਪ੍ਰੋਗਰਾਮ ਸੁਣਿਆ ਹੂੰ ਕਈ ਵਾਰ ਦੇਖੇ ਕਰੂੰ ਔਰ ਇਹ ਬਤਾਈ ਕਰੇ ਵੀ ਹੈ ਕਿ ਮੈਂ ਰੇਡੀਓ ਚੁੱਕਾ ਹੂੰ ਵਿਚਾਲਾ ਰੱਖ ਲਿਆ ਔਰ ਸਾਰਾ ਕਹਿ ਰਲ ਮਿਲ ਕੇ ਸੁਣਾ ਵੀ ਮਾਂ ਅੱਗਾਂ ਲਿਖਿਆ ਕਿ ਕਾਰਕ੍ਰਮ ਬੜੋ ਅੱਛਾ ਲੱਗਿਆ ਭਾਈ ਰਾਮੇਸ਼ਰ ਕਥਾ ਨੇ ਮਹਾਰਾ ਕਨਿਸ਼ੂ ਗਣੀ ਨਗਣੀ ਰਾਮਾ ਸ਼ਾਮਾ ਤਾਂ ਬਿਲਕੁਲ ਸਾ ਥਾਨੇ ਸਗਲਾ ਨਾ ਮੇਰਾ ਕਨਿਸ਼ੂ ਗਣੀ ਨਗਣੀ ਨਿਵਣ ਗਣੀ ਗਣੀ ਰਾਮਾ ਸ਼ਾਮਾ ਔਰ ਚੇਤਨ ਜੀ ਵੀ ਲਿਖਿਆ ਆ ਗਿਆ ਕਿ ਰਾਮੇਸ਼ਰ ਭਾਈ ਕਥਾਰੋ ਪ੍ਰੋਗਰਾਮ 2 ਜਾਂ 3 ਆਵਾਜ਼ਾਂ ਪੇਸ਼ ਕਰੋ ਤਾਂ ਬੜੋ ਜੀਸਰ ਹੋ ਜੇ ਔਰ ਰਾਮੇਸ਼ਰ ਭਾਈ ਔਰ ਨਵੀਨ ਭਾਈ ਥਾਰੀ ਕਹਿ ਦੋਨਾਂ ਕੀ ਜੋੜੀ ਜਿੱਕੀ ਹੈ ਬਾਦਸ਼ਾਹ ਲੱਗਿਆ ਸਾ ਆਕਾਸ਼ਵਾਣੀ ਦਾ ਸਾਰਾ ਪ੍ਰੋਗਰਾਮ ਜਗ੍ਹਾ ਬੜੀਆ ਲੱਗਿਆ ਆਕਾਸ਼ਵਾਣੀ ਸੁਰਤਗੜ੍ਹ ਕਾ ਹੈ ਮੈਂ ਰੋਜ਼ਾਨਾ ਸੁਣਾ ਬੜੋ ਪਸੰਦ ਆਉਣ ਆ ਰਿਹਾ ਹੈ ਸੁਣ ਕੇ ਜੀਸਰ ਹੋ ਜੇ ਔਰ ਚੌਪਾਲ ਕਹਿ ਹੁਣ ਲਾਈਵ ਸੁਣ ਲਾ ਰਿਹਾ ਹਾਂ ਔਰ ਅੱਗਾਂ ਲਿਖਿਆ ਕਿ ਮਾਰੋ ਮੇਲ ਸ਼ਾਮਿਲ ਕਰੀਓ ਬਿਲਕੁਲ ਸਰ ਥਾਰੋ ਮੇਲ ਸ਼ਾਮਿਲ ਹੋ ਗਿਓ ਔਰ ਥਾਨੇ ਪ੍ਰੋਗਰਾਮ ਅੱਛਾ ਲੱਗ ਗਿਆ ਤੁਸੀਂ ਵਾਸਤੇ ਥਾਰੋ ਮੋਕਲੋ ਸਾਰਾ ਧੰਨਵਾਦ ਔਰ ਇਹ ਬਾਤ ਨਵੀਨ ਭਾਈ ਕੀ ਤੋ ਨਵੀਨ ਭਾਈ ਵੀ ਆਪਣਾ